0: ਬੋਲੋ
1: ਸ਼ਾਹਾ ਇੱਥੇ ਸੁਣ ਬੁਲਾਕਾ ਅੱਗੇ ਅਸਤਰਾ ਤੇ ਸ਼ਾਹਾ ਇਹ ਕਾਲਾ ਸੰਗਿਆਂ ਤੁੰਗਲ ਆਕੀ ਨਾਦਾਵਾਲਾ
2: ਲੋ
1: ਕੀ ਤੇ ਪਹੁੰਚ ਇੰਤੇ ਸੁ ਜਾਂ ਕਿਸ ਮਸ਼ੀਨ ਨੂੰ ਕੰਮ ਕੋ ਨੂੰ ਆਖੀ ਨੂੰ ਕਸ਼ਾਂ ਨਾ ਕਿ ਦਿੱਤਾਰੀ ਮਾ ਪੁਨਾ ਦੀ ਮਾਉਤ ਪੁਨਾ ਉਹ ਮਾਉਤ ਨਾ ਜਾਇ ਨਵਾਂ ਮੈਂ ਜਿੰਨੀ ਤਾਂ ਤੇ ਤਾਪਕ ਇੱਦਾਂ ਤੇ ਨਾਉਣ ਕ੍ਰਿਸ਼ਨਾਉਣ ਆਪਾਂ ਮਾਨੇ ਕਾਈਆਂ
3: ਬੜੂ
1: ਪੰਸ਼ਾਰੋਬਾ ਹੋਏ
0: ਪੁਸ਼ਾਕਾ ਨਾਉਣ ਇਹ ਡੰਗਾਂ ਅਸਰਾ ਜੀਆਂ
1: ਪੰਸ਼ਾਰੋਬਾ
0: ਅਨੁਸ਼ਾਕਾ ਇਹ ਜਲਮਾਨ ਡੰਕੀ ਕੀ
1: ਇਹ ਤੇ ਨੋ ਅਰਜੁਨਾ ਚੁਮੁ ਮੈਂ ਅਰਜੁਨਾ ਨੂੰ ਬੋਗਾ ਪਗਾਵਿਆਂ ਅਪਿਸ ਨਾ ਡੋਰਨਾ
0: ਹੁਲੂ
1: ਇਹਦਾ ਸ਼ੀ ਕੁਰਾਂਗ ਆਜਾਰ ਡੋਰਨਾ ਦੇਈ
0: ਟੱਪੀ ਕਾਕੀ ਤੂੰ ਨਾ ਕਾਇਆ ਨਾ ਨਾ ਆਇ ਅਰਜੁਨਾ ਤੇ ਸਾਕਾ
1: ਅਰਜੁਨਾ ਸੁਨੂੰਗਾਂ ਕਿਤੂ ਦੁਨੂੰਗਾਂ ਨਾ ਅਸਤਰਾ ਜੀਗਾ ਆਇਏ ਤੇ ਬੋਜੋ ਨਾ ਦਵਾਲਾ ਚੁਮੁ ਅਡੀ ਬਟੂੰ ਨਾ ਆਬੀ ਸੁ ਚੁਨ ਚੇਂ ਅਚੁਕੀ ਚੁਲੁੰਗਾਂ ਨੇ ਪੁਨਾਰੀ ਤੇ ਸੁ ਨਿਆਤੇ ਮਾਨਾਉਂ ਪ੍ਰਭਾ ਦੀ ਕੁਰ ਸਾਬਰ ਤੇ ਪ੍ਰਜਵਾਨਾਂ ਤੇ ਸੁਖ ਆਇਆ ਪੰਗਰਬਾਨਾਂ ਦੇਈ ਕਰ ਦਵਾਲਾ ਪਾਹ ਨਾ ਸੰਤਪੀ ਕਨ ਵਕਤੁ ਉਰਾਂ ਉਬਾਰਾਂ ਮੇ ਸਰਤਾ ਬਿਸਾ ਦੀ ਗੁਪਾ ਸੁਖ ਮਾਕ ਮਾਨਾ ਓਗੇ ਸਕਾਲੀਆਂ ਉਰਾਂ ਸਨ ਬਿਸਾਲਿਨ
3: ਬਿਸਾਲਿਨ ਕੁਮਾ
1: ਸਨਾਮਾ ਕੇ ਪੱਕਿਆਂ ਆਲੂਸ ਪੀਕਨ ਮੇਰੇ ਆਜਾਰਨ ਕਾ ਅਰਜੁਨਾ ਸੁਪਾਇਆ ਅਰਜੁਨਾ ਲਿੰਗਿਤ ਕਾ ਪ੍ਰਸਾਯਾਨ ਕਨੁ ਜਾਰੀ ਗੁਰੂ ਉਲਾ ਡਿਕ ਦੀ ਸਰਵਾਕਨ ਅੰਤਰਾ ਹੱਕ ਜਿੰਗ ਵਾਜਿਬ ਉਲਾ ਡਿਕ ਦੀ ਸਰਵਾਕਨ ਅੰਤਰਾ ਐਲਮੂ ਨਾ ਜਿੰਗ ਪਰਿਪੋਲਾਖ ਨਾ ਮੈਮਾਂ ਵਿਕੂ ਡੋਰ ਨਾ ਤੇ ਹੀ ਜੀਵਿਕੂ ਅਨੁ ਲੁਹੁੰ ਐਲਮੂ ਨਾ ਤਾਪੀ ਪਾਸਾਲੀਆ ਉਤਸਾਪ ਲਾਂਪਾਹ ਨਾ ਤਿਨਾ ਕਾਤਰਾਂ ਨਾ ਸ਼ੁਮੂ ਜਾਂ ਦਵਾਲਾ ਵਾਰਸ ਤੁਮਾਕਨਿੰ ਜਾਤੀ ਜਾਤੀ ਤੁਮਾਕਨਿੰ ਵਾਰਸ ਵਾਰਸ ਇਮਰੂਯਾ ਅਨਿਕਾ ਬਾਕਾ ਦੀ ਬੇਰੇ ਬਾਜੂ ਹਿਕਮਤ ਦੀ ਕਾਇਆਂ ਦਵਾਲਾ ਜਾਂਗੀਰਾ ਤਾਂਗੀ ਸ਼ਾਕਰੀਤ ਕਲਾਇਆ ਮਿਤਾ ਦੇ ਰਹਿਤ ਸ਼ਕਨ ਤਨਾਂ ਦੀ ਸਾਲੀਨ ਵਜੂਦ ਨੇ ਯਾ ਦੀ ਸਾਤਰੀਆ ਅਨੁ ਬਰਸਾ ਕਾਇਆ ਗਿਰਾਂ ਨੂੰ ਮਿਲਾਂ ਨੂੰ